ਕਿਰਸ਼ੀ ਜਗਤ ਕਾਰਜਕ੍ਰਮ ਸੁਣਨ ਵਾਲੇ ਸਾਰੇ ਬਾਣ ਭਾਈਆਂ ਨੂੰ ਸੁਰਿੰਦਰ ਬਾਈ ਜੀ ਰਾਮ ਰਾਮ। ਬਾਈਓ ਦੇਖੋ, ਹਮ ਪਰੰਪਰਾਗਤ ਖੇਤੀ ਵੀ ਕਰੇ, ਸਬਜ਼ੀ ਕੀ ਵੀ ਖੇਤੀ ਕਰੇ ਹੈਂ, ਔਰ ਹਮਾਰੀ ਜੋ ਮੁੱਖ ਫਸਲ ਹੈ ਵੋ ਤੋ ਹਮ ਲੇਵਾਏ ਹਾਂ, ਉਸਮੇਂ ਚਾਹੇ ਹਮ ਧਾਨ ਕੀ ਬਾਤ ਕਰੇ, ਗੰਨਾ ਫਸਲ ਕੀ ਬਾਤ ਕਰੇ, ਸਰਸੋਂ ਕੀ ਬਾਤ ਕਰੇ, ਯਾਨੀ ਕਿ ਸਾਰੀ ਜੋ ਫਸਲ ਹੈ ਉਨਕੋ ਹਮ ਲੇਵਾਏ ਹੈ। ਲੇਕਿਨ ਉਸਕੇ ਸਾਥ ਸਾਥ ਬਾਈਓ ਇੱਕ ਬਹੁਤ ਲਾਭਦਾਇਕ ਖੇਤੀ ਇਹ ਵੀ ਹੈ ਕਿ ਵੀ ਜੋ ਸਮੇਂ ਕਾ ਹਿਸਾਬ ਥੋੜ੍ਹਾ ਬਹੁਤ ਏਰੀਆ ਯਦਿ ਹਮ ਫੂਲੋਂ ਕੀ ਕਾਸ਼ਤ ਕਾ ਕਰੇ ਤੋ ਵੋ ਵੀ ਹਮਾਰੇ ਲਈ ਬਹੁਤ ਅੱਛੀ ਬਾਤ ਹੈ। ਤੋ ਇਸ ਬਾਤ ਕਾ ਵੀ ਆਪਣੇ ਧਿਆਨ ਰੱਖਣਾ ਪਿਆ, ਜੋ ਫੂਲੋਂ ਕੀ ਕਾਸ਼ਤ ਹੈ ਵੋ ਹਮਨੇ ਕਰਨੀ ਚਾਹੀਏ। ਬਾਕੀ ਬਾਤ ਫਿਰ ਕਰਾਂਗੇ, ਉਸ ਤੋਂ ਪਹਿਲੇ ਸੁਣਾਂਗੇ ਰਾਗਨੀ ਰਾਮ ਰਖ ਆਰੀਏ ਕੀ ਗਾਈ ਹੋਈ।